0: ਨੇ ਦੇਖ ਲਈ ਜੇ ਕੁੜੀਆਂ ਕੁਵਾਰੀਆਂ ਨੇ ਦੇਖੀ ਵੇ ਦੁਪੱਟੇ ਤੇਰੇ ਵੇਖਦੇ
1: ਜ਼ਹਿਤਮ ਨਿਰਮੋਈ ਗੀਤ каждый рабочий день с 12 до 15
2: ਜ਼ਹਿਤਮ
1: на ТОП РАДИО